0: ngasidi thoknau si lo lage kari gumba katap labati taru ni sidi adugi sharuk mai muthal laga thoknau si kitang hangdo ge hojik sibu pungkaya muktar jano hais baro matung weli ni lai weiro de kantruki hai mai ketama swai da thamage khara ngan ba khara saw lighter du na kadai de sat khagi ni lainambi ais lainambi de phajana tumi ni ho sida leire lil kang na sikwa su khang de khongra wani lon chil lage khungup chu but oi na tong ge jacket china phare mai ket lighter mobile loin hapa ya machine kari kino aise nahan ma khai ga mana da ba mihul lama hun ma dau na kari gum ba kapa ka de tep ma record da ho rage hai hai hai betri charge le ho de tam na ba ta tha ja da ba ina kari gum ba ka khali ba sina kari kino aish
1: ਇਤਮ ਤੀ ਬਮੀ ਹੋਈ ਬਸਾ ਨਾ ਕੋਈ ਨੋ ਪਾਲੇ ਕੋਈ ਬਿਆ ਥਤ ਪੀਰੀ ਬਕਰੀਗੀ ਨੋ ਐ ਗੁੰਬੋ ਪਾਲ ਕਿਆ ਨ ਲੈ ਮਾਈ ਸੀ ਦੇ ਮਾਂ ਕੀ ਬਦ ਐ ਬੀ ਹੋਈ ਬਾ ਨਾ ਕੋਈ ਸੋ ਹਿੰਗ ਨੇ ਹਾਇ ਬਦੀ ਕਰ ਲੂ ਨੋ
0: ਹਾਈ ਹਾਈ ਕਰੀ ਨੋ ਕੋਨ ਜੇ ਲਮਾ ਤਾਰੇ ਨਾ ਅਸ਼ਿੰ ਬਰ ਐ ਗੀ ਵਕਲ ਦਾ ਵਕਲ ਵਰ ਕਾ ਕਰੀ ਗੀ ਨੋ ਐ ਇਸ਼ਾ ਪੰ ਬਾ ছয় লি মিহুলগে খোজেন ইংখলব নি মিহুলগে খোজেল দং দং চৌখলব কী কিনো নাহান
1: খাইগা
0: নতে আসব খোজেল তাড়ে তামনব লাই থাজরমদব ইসে নসিদে কইদব আই কইদব আই লাইনবি হৌদক সিসা হুম নুপা মানতে হৌদক রয় নোংমদ পক মচান নিসি হংনব আই তোমদে সত্য কইসু কিবি দে আই কইদ কি দে আছেন কাঙ্গে পারে হুম আই কাঙ্গে সিমদে পাইছিল লাগে কাঙ্গে সিমদে পাইরকে
1: পালো রে বৈসে কই হাদো আরব ಐ ಬಯಾನ್ ತನ್ನ ಮನ ಕೋಯಿಸು ಐ ಗುಮ್ ನವಾ ಫಮ್ ದ ಸೋ ಇದನ ತಾರ ನಿದಕ್ಕೆ
0: ಕಪ್ಪು ತೋಕ್ರೇನ ಐ ಲಕ್ ಬಗಿ ಸೋಮ್ ಇನ ಫಂಗ ಬಜಾಲ ಐ ಬೋ ಕೀರ ಬಜಾಲ ಮತಾಂ ಅಚಿದ ಸಂಚ ಲೌರಗೆ ಅದುಗ ಅಚೌ ಬಾಯಿ ಕ್ರೆಂ ಪಾಂಬಿ ಕಿ ಮರು ಮಸಿದ ಲೊಮ್ ಮಗೈತ ಯೇಂಗಕೇ